0: ਕਟਾਈ
1: ਕਟਾਰੇ ਹਰੇਕ ਪਹੁੰਚੇ ਬੈਂਡ ਵਾਹ ਨੋ ਜਾ ਕੇ ਹਮਕੋ ਦਿਓ ਦੋ ਬੈਂਡ ਸਜਾ ਕੇ ਉਸੇ ਕਹਿ ਵਾ ਜਮਾ ਕੇ ਸੋਬਾ ਨਾਨੀ ਬਾਂਦੀ ਸ਼ਾਮ ਮੈਂ ਨੋ ਟੰਕੀ ਸੋਬਾ ਨਾਨੀ ਹੋਵੇ ਢੰਕੀ ਗਰਬਾਈ ਨੇ ਕਈ ਕੀ ਰੰਗੀ ਕਾਦੋ ਪੁੱਤ ਮੈਂ ਇੱਕ ਜੀਬ ਤੋ ਬਾਉਲਰ ਕਾ ਕੋ ਲਾਰੀ ਮੈਂ ਭਈਆ ਦੇ ਹੈ ਸੋਰਾ ਸਾੜੀ ਚੜਾ ਕੇ ਲਾਨੇ ਸਮਨ ਕੇ ਰਹੀ ਹਮਲੇ ਨਾਕ ਨਥਨੀਆਂ ਮਾਂ ਦੇਵ ਨੀਆ ਹਾਤਨ ਪਹੁੰਚੂ ਰਾਜੇ ਹੈ ਔਰ ਪਾਇਲ ਬਿਛੂਆਨ ਕੇ ਸੰਗ ਮੈਂ ਇੱਕ ਪਾਉ ਜਾਂਦੀ ਨਾਇਨ ਆਖੋ ਹਮਲੇ 50,000 ਕੋ ਜੋ ਬਿਲ ਬਨ ਗੋ ਕਹਿ ਰਹੇ ਜੀਜਾ ਸਾਰੇ ਔਰ ਤੇਰੀ ਲਾਜ ਲਾ